0: ਲੱਗਦੀ ਹੈ ਜਿਵੇਂ ਮਸਵਾੜੀ ਪੱਛਦੀ ਹੈ ਲੈਨ ਮੁੰਡੇ ਦੀ ਜਦੋਂ ਲੱਗਦੀ ਤੂੰ ਕਹਿਣ ਪਾਵੀ ਮੁੰਡਿਆਂ ਨੂੰ ਮੈਮ ਕੁੜੀ ਲੱਗਦੀ ਹੈ ਮੈਨੂੰ ਬਰਬਾਦੀ ਕੁੜੀ ਚੱਲਦੀ ਹੈ ਲੱਗੇ ਸਾਨੂੰ ਐਥਲੀਟ ਨਾਮ ਸ਼ਲ ਪਾਵੇ ਤੇਰੀ ਫੀਸੀ ਖੁੱਲਦੇ ਨੇ ਬਲੈਕ ਡੋਰਸ ਨਿਕਲੇ ਤੂੰ ਮਾਰ ਫਿਰ ਹਿੱਲਦਾ ਨੀ ਡੈਂਸ ਫਲੋਰ ਚੱਲਦੀ ਤੂੰ ਚਾਲ ਸਿਆਸੀ ਬਹੁਤ ਮੈਨੂੰ ਕੁੱਟਣਾ ਮੈਂ ਜਨਮ ਦੀ ਪਿਆਸੀ ਮਾਂਦੇ ਮੁੰਡੇ ਸ਼ੋਰ ਆਈ ਕੈਨ ਟੇਕ ਇਟ ਐਨੀ ਮੋਰ ਆਮ ਜਸਟ ਗੈਟਿੰਗ ਸਟਾਰਟਡ ਅੱਗੇ ਪੂਰਾ ਮੇਰਾ ਦੌਰ ਅੱਗੇ ਪੂਰਾ ਮੇਰਾ ਦੌਰ
1: आप सुन रहे हैं जीएफएम 88 नेटवर्क सिंध की आवाज़

0: ਮੈਂ ਪੀਵਾਂ ਬਹਿ ਕੇ ਵੀ ਢੇਰ ਹੋਇਆ ਮੈਂ ਹਾਏ ਮੈਨੂੰ ਚੜੇ ਅਸਰੂ ਸਟੂਡੀਓ ਚ ਲੈਟਾ ਬੰਦ ਪਰਛਾਇਆ ਤੇਰਾ
1: ਇਟਸ ਟਾਈਮ ਟੂ ਕਮਰਸ਼ੀਅਲ ਬ੍ਰੇਕ।